ਜੀ ਆ ਸਮੇਂ ਨਾਇਕ ਦਫ਼ਤਰ ਜੇ ਖੋਸਦ ਨਗਮੇ ਤੇ ਪ੍ਰੋਗਰਾਮ ਰੋਸ਼ਨ ਸੁਬੁਹ ਜੋ ਵਕ਼ਤੁ ਪਹੁੰਚੇ ਪਏ ਪੰਹਿੰਜੀ ਪੁਜਾਣੀ ਤੇ ਪੰਹਿੰਜੀ ਮੇਜ਼ਬਾਨ ਨਿਮਤ ਲਾ ਜੁਣੀ ਜੋ ਖੇਡੀਂਦਾ ਇਜਾਜ਼ਤ ਅਲਹ ਨਿਕਾਹ ਕਾ।

ਦੀ ਕੌਂਸਲ ਜੋ ਇਜਲਾਸ ਖਤਮ ਵਫਾਕ ਐ ਸੂਬਨ ਵਿਚ ਮੇ ਅਹਿਮ ਤਰਕਿਆਤੀ ਮਨਸੂਬਨ ਦੇ ਇਤਫਾਕ ਕੌਮੀ ਇਕਤਸਾਦੀ ਕੌਂਸਲ ਅਹਿਮ ਮੁਆਸ਼ੀ ਹਦਫਾਂ ਦੀ ਮਨਜ਼ੂਰੀ ਲਈ ਛੱਡੀ ਮੁਲਕ ਦੇ ਚੱਡਾਦਾਰ ਤਰੱਕੀ ਲਈ ਗੈਰ ਹਕੂਮਤ ਅਮਲੀ ਜੁੜਾਉਣ ਦੇ ਇਤਫਾਕ ਕੌਮੀ ਤਰਕਿਆਤੀ ਪ੍ਰੋਗਰਾਮ ਤਹਿਤ ਇਨਫਰਾਸਟਰਕਚਰ ਤਵਨਾਈ ਐ ਸਮਾਜੀ ਸ਼ੋਬਨ ਕੇ ਤਰਜੀਹ ਦੇਣ ਦੇ ਇਤਫਾਕ ਸੂਬਨ ਜਲੰਧਰ ਤਰਕਿਆਤੀ ਮਨਸੂਬਨ ਐ ਨਯਨ ਰਥਾਨ ਲਈ ਵਸੀਲਨ ਦੇ ਮੁਨਸਫਾਣੀ ਵਿਚ ਕਰਨ ਦੇ ਇਤਫਾਕ ਥਿਓ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਤਰਕਿਆਤੀ ਫੰਡਜ਼ ਜੋ ਇਸਤੇਮਾਲ ਸ਼ਫਾਫ ਨਮੂਨੇ ਕਰਨ ਤੇ ਜ਼ੋਰ ਤਰਕਿਆਤੀ ਸਕੀਮਨ ਵਕਤ ਮੁਕੰਮਲ ਕਰਨ ਦੀ ਹਿਦਾਇਤ ਸ਼ਹਿਬਾਜ਼ ਸ਼ਰੀਫ ਚਯੋ ਤੇ ਮਹਦੂਦ ਵਸੀਲਨ ਬਾਵਜੂਦ ਤਰਕੀ ਜੋ ਤਸਲਸਲ ਜਾਰੀ ਰੱਖਿਓ ਵੇਂਦੋ। ਹੁਕਮਰਾਨ ਇਤਾਦ ਵਿਚ ਮਹੀਨੜ ਮਾਲੀ ਸਾਲ ਲਾਇ ਤਰਕਿਆਤੀ ਫੰਡ ਵਧਾਇਣ ਦੇ ਇਤਫਾਕ ਇਸਾਕ ਡਾਰ ਦੀ ਸਦਾਰਤ ਹੇਠ ਟੈਕਨੀਕਲ ਕਮੇਟੀ ਜੋ ਗਾਲਿਯੂੰ ਕਾਮਯਾਬ ਸੂਬਨ ਪਾਰਾ ਨਏ ਮਾਲੀ ਸਾਲ ਦੀ ਵਾਧੂ ਟੈਕਸ ਆਮਦਨੀ ਮਰਕਜ਼ ਕਿਰਨ ਕਰਨ ਤੇ ਇਤਫਾਕ ਜ਼ਰੀਨ ਚੋਣਾ ਤੇ NFC ਤਹਿਤ ਕੌਮੀ ਵਸੀਲਨ ਦੀ ਵਿਰਾਸਤ ਵਾਰੇ ਫਾਰਮੂਲੇ ਮੇ ਕਾ ਬ ਤਬਦੀਲੀ ਨ ਕਈ ਵੇਂਦੀ। ਸੂਬਾ ਹਲੰਦੜ ਮਾਲੀ ਸਾਲ ਦੇ ਆਮਦਨੀ ਦੇ ਹਿੱਸੇ ਮਾ ਵਾਧੂ ਰਕਮ ਵਫਾਕ ਖੇ ਡੀਂਦਾ। ਪਾਣੀ ਦੇ ਵਸੀਲਨ ਦੇ ਵਡਨ ਮਨਸੂਬਨ ਕੇ ਜਲਦ ਮੁਕੰਮਲ ਕਰਨ ਸੂਬਾ ਮਰਕਜ਼ ਕੇ 1200 ਅਰਬ ਡੀਂਦਾ। ਮਰਕਜ਼ ਮਨਸੂਬਨ ਦੇ ਮੁਕੰਮਲ ਥਣ ਕਾ ਪੋਏ ਸੂਬਨ ਕਾ ਵਰਤਲ ਵਾਧੂ ਫੰਡ ਵਾਪਸ ਕੰਦੋ। ਪੰਜਾਬ 620 ਅਰਬ, ਸਿੰਧ 310 ਅਰਬ, KP 180 ਅਰਬ ਐ ਬਲੋਚਿਸਤਾਨ 85 ਅਰਬ ਵਫਾਕ ਖੇ ਡੀਂਦੋ।